ਬਣੋ ਇਹ ਤਾਂ ਅੰਬਿਆਂ ਮੈਂ ਪਹੁੰਚ ਗਏ ਨਾ, ਪਹਿਲਾਂ ਤਾਂ ਸੀਤਲ ਜਲ ਪੀਆ ਯਾਨੀ ਮਸਾਲੇਦਾਰ ਲੱਸੀ ਵੀ ਪੀ ਲਈ, ਔਰ ਇਹ ਬਣੋ ਰਸਗੁੱਲੇ ਗਰਮਾ ਗਰਮ ਉਹ ਵੀ। ਓ ਹੋ ਹੋ, ਇਸ 'ਤੇ ਕੀ ਹੋਊਗਾ ਬਣੋ, ਕਦੇ ਠੰਡਾ ਕਦੇ ਗਰਮ ਕਦੇ ਮਿੱਠਾ ਕਦੇ ਖੱਟਾ, ਆਪ ਆਪਣਾ ਵੀ ਖਿਆਲ ਰੱਖ ਰਹੇ ਹੋ ਨਾ, ਪੇਟ ਕੀ ਗੜਬੜ ਕਾ ਬਣੋ, ਪੇਟ ਕੀ ਗੜਬੜ ਕਾ ਕਰਨਾ ਨਾ। ਦੇਖੋ ਪੇਟ ਤਾਂ ਆਪਣਾ ਹੀ ਹੈ, ਖਾਣਾ ਬੇਸ਼ੱਕ ਹਮ ਕਿਤੇ ਹੋਰ ਖਾ ਰਹੇ ਹਾਂ ਲੇਕਿਨ ਪੇਟ ਤਾਂ ਆਪਣਾ ਹੀ ਹੈ, ਇਸ ਬਾਤ ਕਾ ਧਿਆਨ ਵੀ ਰੱਖਣਾ ਹੈ ਬਣੋ। ਤੋ ਅਗਲੀ ਚਰਚਾ ਹਮ ਇਹ ਕਰਾਂਗੇ ਕਿ ਬਈ ਖਾਣਾ ਤਾਂ ਖੂਬ ਖਾਓ ਲੇਕਿਨ ਜੋ ਆਪਣੀ ਪਾਚਨ ਕਿਰਿਆ ਹੈ ਨਾ, ਯਾਨੀ ਕਿ ਪਚਾਣੇ ਕਾ ਆਪ ਧਿਆਨ ਰੱਖੋ, ਉਹ ਖਾਣਾ ਖਾਓ ਤਾਂ ਕਿ ਉਹ ਆਪਕੇ ਲਈ ਸਮੱਸਿਆ ਨਾ ਬਣੇ। ਬਣੋ ਦੇਖੋ ਇਸ ਪਰ ਚਰਚਾ ਜ਼ਰੂਰ ਕਰੇਂਗੇ ਲੇਕਿਨ ਲੇਤੇ ਹੈ ਥੋੜ੍ਹਾ ਸਾ ਅੰਤਰਾਲ।